ਮਿਲਵੇ ਕੀ ਰੀਤ ਲੋਬੀ ਵੇ ਤੇ ਮੀਹ ਲਿਬੁਮੁੰ ਅਜਾਵੇ ਸ਼ੁਕਰ ਵੇਰਵਾ ਇਹਸਾਸ ਤਫਾਲ ਕੁਰਾ ਲਵੇ ਮਿਲਵੇ ਗਲੋਏ ਬਾ ਉਮੀਦ ਕੇ ਇਹਸਾਸ ਤਵਰ ਰੀਤ ਕੋ ਬਯਾਂ ਕੋ ਫਵੇ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰੋ ਨਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

ਆਨਾ ਨਿਕੰ ਖਬਰ ਦੀ ਬਲਾਸ਼ ਤੇ ਬੈ ਮੀਹੁੰਗੇ ਮੱਚ ਦੁਆਲੁ ਬਦਲਿ ਨੁਏ ਕਯਾਮ ਦੁਹਾ ਜਹਿੰਦਿੰ ਦੇਮਿ ਉਨ ਇੱਚ ਕਮਗਾ ਅੱਲਾਹੁ ਲਿਵਿਨਮ ਤੇ ਬੈ ਮੀਹੁੰ ਆਰਾਮ ਕੁਰੰ ਤਿਬੇਨੇ ਰੇਗੰਡੇ ਤੇ ਬੈ ਮੀਹੁੰ ਗਿਨਸ ਦੇਨੀ ਅੱਲਾਹੁ ਫਿਗਾ ਇਹਿੰ ਖੁੰ ਇਲਾਹਿੰ ਹੈ ਯੇ ਫਹਿ ਤੇ ਬੈ ਮੀਹੁੰ ਨੁਫਿਨਨੀ ਹੈ ਯੇ।

0: ਸਿਨੇਮਾ ਕੇ ਫਿਲਮ ਗਾਲੋ ਆ ਫਿਆ ਮਤੇ ਰਸ਼ ਵਾਰੇ ਕਿਨੇ ਵੀ ਹੁੰਦੇ ਇਹ ਪਾਦਨ ਦੋ
1: ਰਸ਼ੂ ਗਾਲੋ ਆਣੇ ਹੈ ਮੈਂ ਮਦਨ ਰਸ਼ੂ ਗਾਲੋ ਆਤੀ ਹਮ
0: ਮਰਤ ਤਰਹੀ ਬੋੜ ਦੋ ਹਮ
1: ਮਰਤ ਤਰਹੀ ਬੋਵੇ ਹਮ ਦੇਸ਼ੋ 300 ਇਸ ਫੁੱਲ ਹੋਏ ਹਮ
0: ਕੌਨ ਕਾ ਵੱਤਰੇ ਕੇ ਫਿਲਮ ਤੇ ਕੇ ਹਾਜੇ ਕੰਮ ਦਣੀ
1: ਦੇਨ ਲੋਬੀ ਕੇ ਫਿਲਮ ਤੰਗ ਆਮ ਕੋ ਦੇਮ ਬਾਲਾਨੀ ਦੋ ਆ ਦੇਨ ਨਹੁਲਾ ਦੇਨ ਨਹੁਲਾ ਕੇ ਫਿਲਮ ਤੰਗ ਹਮ ਵਾਰਾ ਬਾਲਾ
0: ਇਹ ਲੋਬੀ ਕੇ ਅਸਰ ਵੇ ਕੁਲੇ ਵੇ ਕਹਾਲਾ ਫਿਲਮ ਤਾ ਇਹ ਨਹੁਲਾ ਕੇ ਫਿਲਮ ਤੇ ਕੀ ਇਹ ਵਾਰਾ ਬੜਾ ਅਸਰ ਵੇ ਕੁਲੇ ਵੇ ਗੋਤਾ ਗਣਿਸਤੇ ਫਿਲਮ ਤਾ ਇਹ ਮੇ ਕਹਾਲਾ ਰੋਵਾ ਲੇ ਵੇ ਕਹਾਲਾ ਫਿਲਮ ਤਾ ਬੜਾ ਮੇ ਕੰਮ ਦਣੀ
1: ਦੋ ਬੜਾ ਕੰਮ ਦਣੀ
0: ਓਕੇ ਨਹੁਲਾ ਕੇ ਫਿਲਮ ਨੂੰ ਇਹ ਕਮੀ ਦੋ ਗੇ ਮੂਵੀ ਮੂਡ ਫਿਲਮ ਹੋ ਬੁਣੀ ਬਤੀ ਹੋ ਵੀ ਕਿ ਨਹੁਲਾ ਕੇ ਫਿਲਮ
1: ਨੂੰ ਨਹੁਲਾ ਫਿਲਮ ਨੂੰ ਆ
0: ਕੌਮ ਫਿਲਮ ਇਹ ਮੇ ਕੰਮ ਦਾ ਫਿਲਮ ਕਾ ਹਾਜਤੀ ਹੋ ਵੀ
1: ਮੀ ਫਹਰ ਹਾਜਾ ਮੇ ਕੰਮ ਦਾ ਚੋਇਸ ਕਮ ਮੀ ਨੇ ਕਿ ਵਾਲੋ ਬੇਗੇ ਨਾ
0: ਵਾਲੋ ਬੇਗੇ ਨਾ ਹਮ ਵਾਰ ਲੋਬੀ ਕੀ ਫਿਲਮ ਤੇ ਤਿਬਣਾ ਹੈ ਦੋ ਹਮ ਮੀ ਗੇ ਨਾਮਾ ਵਾਰ ਗੁਲੇ ਫਿਲਮ ਮੇ ਮੀ ਫਿਲਮ ਕਿ ਕੋ ਬਾ ਹਾਜਾ ਮੀ ਫਿਲਮ ਘੋਰੇ ਖਾਸ ਕਮ ਕੀ
1: ਦੇ ਮੀ ਫਿਲਮ ਗਾਸਲ ਦੇਂ ਹਾਜਾ ਵਾਰ ਸਪੋਰਟ ਕਰਾ ਮੀ ਯੂਪੇ ਦੋ ਯੂਪੇ ਉਲੇ ਦੇਂ ਅਨ ਕਮ ਫਿਲਮ ਦੇਂ ਅਨੀ ਹੈ ਡਾਇਰੈਕਟ ਕੋ ਫਾ ਗੋਥਾ ਫਿਲਮ ਗੇ ਵਾਹ ਕਾਇਆ ਦੇਂ ਇਟ ਕੋ ਫਾ ਹੋਰੀ ਮੀ ਹੁਨਾ ਹਮ ਹੋਰੀ ਹਾ ਕੰਕਮ ਸਮ ਵਾਰ ਬਰਾਬਰ ਹੈ ਮੈਂ ਦੇਂ ਅਸਲੂ ਮੀ ਫਾਰ ਹਾਜਾ ਮੀ ਫਿਲਮ ਨੇ ਕਮ ਅਸਲੂ ਹਾਜਾ ਕੇ ਫਿਲਮ ਕੀ ਮੀ ਨੋ ਦੋ
0: ਕੋ ਬਾ ਅਸਲੂ ਫਿਲਮ
1: ਮੈਂ ਕਮ ਦਾ ਫਿਲਮ ਕੀ ਹਮ ਕੱਲਾ ਯਾ ਨੋ ਦਾ ਲਾਈ ਲਾਈ
0: ਨੋ ਦਾ ਤੇ ਤੇਰਾ ਸ਼ੁਰ ਨਾ ਮਰਨਾ ਜੀ ਫਿਲਮ ਨੇ ਗੀ ਮੈਂ ਇਤਰੋ ਫਿਲਮ ਕਰ ਦੀ ਦੀ ਦੋ ਇਹ ਮੀ ਦੇਵਣ ਫੇਵਰਿਟ ਤੋ ਵਾਲੋ ਬੀ ਇੰਗੇ ਨਾ ਮਮੀ
1: ਵਾਲੋ ਬੀ ਇੰਗੇ ਨਾ ਮਾ ਯਾ ਲਾਈ ਲਾਈ ਆ ਇਹ ਦਿਨ ਐਮ ਮੈਂ ਅਨ
0: ਫੇਵਰਿਟ ਦੋ ਓਕੇ ਮੈਂ ਮੀ ਹਾਰੋ ਮੀ ਫਿਲਮ ਮੈਂ ਫਹੁੰ ਬੇਲੀ ਕੋਨ ਦੋ ਹਕ ਕਹੰਦਾ ਬੋਰੀ ਵਾਲੋ ਬੀ ਇੰਗੇ ਨਾ ਮਾ
1: ਵਾਲੋ ਬੇਗੇ ਨਾ ਮੈਂ ਫਾਹੂੰ ਬਿਲ ਤਾਂ ਮੇਰ ਗਿਆ ਕਨਕ ਵੇਦਾਨ ਹਰਿੰ ਹਾਦ ਬਸ
0: ਹਰਿੰ ਹਾਦ ਯਾਰ ਕੀ ਤਾਂ ਫਰ ਬਲੇ ਫਿਨ ਹੈ ਵਿੱਚ
1: ਇਹ ਨੇ ਗੇ ਬੁਨਾ ਕਸ਼ ਮਿਹਾਰ ਕੋ ਦੇ
0: ਵਰ ਗਿਨਾ ਬੇਲੀ ਫਤ ਹੁੰਨਾਣੀ
1: ਪੂਰਾ ਤਾਂ ਫਿਲਮ ਮੇਲੇ ਦਿਵਸ ਕੋਲ ਕਾ ਦੇ ਵਰ ਗਿਨਾ ਬੇਦੂ ਨੇ ਮਿਹਾਰ ਨੇ ਗੇ ਦੇ ਸਵਾਲ ਕੁਰੀਅਸ ਇੰਗੇ ਨੇ ਕਮੇ ਦੇ ਅਣੇ ਹੈ ਫੁਰਸਤ ਲਿਬੁਣੀ ਵਾ ਕਸ ਮਿਕੋਲ ਗਾ ਦੇ ਮਾਰਾ ਬੀਜ਼ੀ ਕੋ ਇੱਕ ਪਾਲਾ ਲਾਨ ਵਾਗੋ ਤੇ ਨੂਵੀ ਦੋ
0: ओके एक हम ओके समीजो हम वरा उम्मीद दे बेंगे हर जे दे तेरे हिगा बला मकी हिने तो आ बेंगे
1: बस सते कनो दुना समदेन फास्ट वाने का मैं बल
0: बा मिसेस मी बोले फास्ट वाने का बेंगे दे आम के समाहर में सरप्राइज कोला बैवरी अता ती हमें हिगा बला मा दो दे मी फिल्म के लवत के मी कोलो को एने होनी हा लवत के दो ए मी मा शो ग गनिस्तेनी ह जग रिक्वेस्ट त मोड़े मिसेंगे एगो रंगलवाने
1: रंगलवा
0: ए मी मा फशामा दो लवे को
1: फशामा

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਫਤਿਹ ਨਮਾ ਦੋਆਗੁਤ।
1: ਅੱਲਾਹੁ ਅਕਬਰ ਅੱਲਾਹੁ ਅਕਬਰ।